ਨਾ ਤਾਂ ਖਾਨੋ ਪਾਉਣੋ ਹਾਜ਼ਰ ਨਾ ਤਾਂ ਲਾਉਣੋ ਪਾਉਣੋ ਹੇ ਮਾਇਆ ਦੀ ਘਰ ਮੇਰੋ ਆਚੇ ਕਰਮਾ।